0: ਦੀ ਮੀਟਿੰਗ ਸ਼ੁਰੂ ਹੋਣ ਤੇ ਲੋਕ ਸਭਾ ਨੇ ਹਿਰੋਸ਼ਿਮਾ ਤੇ ਨਾਗਾਸਾਕੀ ਪਰਮਾਣੂ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਅੱਜ ਜਾਪਾਨ ਦੇ ਹਿਰੋਸ਼ਿਮਾ ਤੇ ਨਾਗਾਸਾਕੀ ਤੇ ਹੋਏ ਦੁਖਦਾਈ ਪਰਮਾਣੂ ਹਮਲਿਆਂ ਨੂੰ 81 ਸਾਲ ਹੋ ਗਏ ਨੇ। ਉਨ੍ਹਾਂ ਕਿਹਾ,
1: आज से 81 वर्ष पूर्व जापान के हिरोशिमा और नागासाकी शहर पर क्रमशः 6 और 9 अगस्त 1945 को परमाणु बम गिराए गए थे। इस अभूतपूर्व त्रासदी में लाखों निर्दोष लोगों ने अपने प्राण गंवाए तथा असंख्य लोग गंभीर रूप से प्रभावित हुए। ये सभा विश्व को सामूहिक विनाश के हथियारों से मुक्त करने के लिए अपनी प्रतिबद्धता पुनः दोहराती है।
0: ਪਰਮਾਣੂ ਹਮਲਿਆਂ ਦੇ ਪੀੜਤਾਂ ਦੀ ਯਾਦ ਵਿਚ ਸਦਨ ਚ ਮੌਨ ਵੀ ਰਖਿਆ ਗਿਆ। ਬਾਅਦ ਵਿਚ ਸ੍ਰੀ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਉਹ ਇਸ ਮੁੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸਪੀਕਰ ਨੇ ਕਿਹਾ ਕਿ ਪ੍ਰਸ਼ਨ ਕਾਲ ਕਾਰਵਾਈ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਹਰੇਕ ਮੈਂਬਰ ਨੂੰ ਮੁੱਦੇ ਉਠਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਸ੍ਰੀ ਬਿਰਲਾ ਨੇ ਕਿਹਾ ਕਿ ਸੰਸਦ ਚਰਚਾ ਸਵਾਲ ਪੁੱਛਣ ਤੇ ਵਿਚਾਰਾਂ ਦੇ ਅਰਥਪੂਰਨ ਆਦਾਨ ਪ੍ਰਦਾਨ ਲਈ ਹੈ ਪਰ ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨਾ ਪਿਆ। ਉਧਰ ਰਾਜ ਸਭਾ ਦੀ ਕਾਰਵਾਈ ਵੀ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀਪੀ ਰਾਧਾ ਕ੍ਰਿਸ਼ਨਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪ੍ਰਸ਼ਨਕਾਲ ਸ਼ੁਰੂ ਕੀਤਾ। ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪਹਾੜਾਂ ਤੇ ਸਰਹੱਦਾਂ ਤੇ ਸੈਰ ਸਪਾਟਾ ਬੁਨਿਆਦੀ ਢਾਂਚੇ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਸਾਰੇ ਪ੍ਰਮੁੱਖ ਸਾਹਸੀ ਸੈਰ ਸਪਾਟਾ ਦੀਆਂ ਥਾਵਾਂ ਤੇ ਸਿਹਤ ਤੇ ਸੁਰੱਖਿਆ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਸੂਬਿਆਂ ਨੂੰ ਐਮਰਜੈਂਸੀ ਦੀ ਸਥਿਤੀ ਚ ਲੋੜੀਂਦੀ ਡਾਕਟਰੀ ਤਿਆਰੀ, ਜ਼ਰੂਰੀ ਸਾਵਧਾਨੀਆਂ ਤੇ ਸਮੇਂ ਸਿਰ ਨਿਕਾਸੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਕ ਤਾਲਮੇਲ ਵਾਲਾ ਗ੍ਰਿਡ ਸਿਸਟਮ ਵਿਕਸਿਤ ਕਰਨ ਦੀ ਸਲਾਹ ਵੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਹਸੀ ਸੈਰ ਸਪਾਟਾ ਸਥਾਨਾਂ ਤੇ ਸੈਲਾਨੀਆਂ ਦੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕਾਲ ਵੀ ਜਾਰੀ ਕੀਤੇ ਨੇ। ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਅਦਾਲਤਾਂ ਚ ਖਾਲੀ ਅਸਾਮੀਆਂ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੀ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਮੰਤਰੀਆਂ ਨੇ ਵੱਖ ਵੱਖ ਦਸਤਾਵੇਜ਼ ਮੇਜ਼ ਤੇ ਰੱਖੇ। ਵਣਜ ਉਦਯੋਗ ਤੇ ਰਸਾਇਣ ਤੇ ਖਾਦਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਵੀ ਰਿਪੋਰਟ ਸਦਨ ਚ ਪੇਸ਼ ਕੀਤੀ। ਇਸ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਿਫਰ ਕਾਲ ਸ਼ੁਰੂ ਕੀਤਾ ਜਿਸ ਦੌਰਾਨ ਕੁਝ ਮੈਂਬਰਾਂ ਨੇ ਮਹੱਤਵਪੂਰਨ ਮੁੱਦੇ ਉਠਾਏ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਦਨ ਦੇ ਹਰੇਕ ਮੈਂਬਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਰਿਆਦਾ ਬਣਾਈ ਰੱਖਣ ਤੇ ਸਬੰਧਤ ਵਿਸ਼ਿਆਂ ਤੇ ਹੀ ਬੋਲਣ।
2: जब काउंसिल की बैठक चल रही हो, कोई भी इस प्रकार की अव्यवस्था, शोरगुल या किसी अन्य तरीके से इस अव्यवस्थित तरीके से बोलते समय किसी अन्य सदस्य के बीच में बाधा नहीं डालेगा।
0: प्रधानमंत्री नरेंद्र मोदी ने कहा है कि भारत में कहानी सुनाउन की एक अमीर रवायत है ते रचनात्मकता प्रतिभा लई एक वड्डी संभावना है। इसका लाभ भारत में एक आलमी समग्री सृजन केंद्र ਬਣਾਉਣ ਲਈ ਲਿਆ ਜਾ ਸਕਦੈ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਕੱਲ ਨਵੀਂ ਦਿੱਲੀ ਚ ਨੈਟਫਲਿਕਸ ਦੇ ਸਹਿ ਮੁੱਖ ਕਾਰਜਕਾਰੀ ਅਧਿਕਾਰੀ ਟੇਟ ਸਾਡੋਸ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,
3: हम एक साथ मिलकर क्रिएट ऑन इंडिया मूवमेंट की शुरुआत करें। हम भारत से जुड़ी स्टोरीज को, भारत के संस्कृति को, भारत के हेरिटेज और ट्रेडिशंस को पूरी दुनिया से शेयर करें। आप ऐसा कंटेंट क्रिएट करिए जो आपके साथ ही भारत को भी ज्यादा से ज्यादा लाइक्स दे। और इसके लिए हमें ग्लोबल ऑडियंस को भी एंगेज करना होगा, दुनिया के नौजवानों के साथ जुड़ना होगा। आज पूरी दुनिया में लोग भारत के बारे में जानना।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNJalandhar ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRJalandhar। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਟੈਰੀਟੋਰੀਅਲ ਆਰਮੀ ਤੇ ਕੇਂਦਰਿਤ ਕਰਦਿਆਂ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਟੈਰੀਟੋਰੀਅਲ ਆਰਮੀ ਦੇ ਹੁਕਮ, ਭੂਮਿਕਾ ਤੇ ਮੁੱਖ ਪ੍ਰਾਪਤੀਆਂ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਜਨਾ ਬਲ ਨੂੰ ਹੋਰ ਮਜ਼ਬੂਤ ਕਰਨ ਤੇ ਇਸ ਦੀ ਸਮੁੱਚੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਸੁਝਾਅ ਦਿੱਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਟੈਰੀਟੋਰੀਅਲ ਆਲਮੀ ਨਾਗਰਿਕ ਸਿਪਾਹੀ ਸੰਕਲਪ ਦਾ ਇਕ ਜਿਉਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ, ਜਦੋਂ ਇਸ ਦੇ ਮੈਂਬਰ ਨਾਗਰਿਕ ਕੰਮ ਚ ਸ਼ਾਮਲ ਹੁੰਦੇ ਨੇ ਤਾਂ ਉਹ ਇਕੋ ਸਮੇਂ ਸਰਹੱਦਾਂ ਦੀ ਰਾਖੀ ਤੇ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਵਰਦੀ ਪਾਉਂਦੇ ਨੇ। ਉਨ੍ਹਾਂ ਕਿਹਾ ਕਿ ਟੈਰੀਟੋਰੀਅਲ ਆਰਮੀ ਚ ਲਗਭਗ 44,400 ਕਰਮਚਾਰੀ, 59 ਵੱਖ ਵੱਖ ਇਕਾਈਆਂ ਸ਼ਾਮਲ ਨੇ ਜੋ ਕੁਦਰਤੀ ਆਫ਼ਤ ਦੌਰਾਨ ਤੁਰੰਤ ਰਾਹਤ ਤੇ ਸਹਾਇਤਾ ਪ੍ਰਦਾਨ ਕਰਦੀਆਂ ਨੇ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹੈ ਕਿ ਪ੍ਰਧਾਨ ਮੰਤਰੀ ਸੁਰਿਆ ਘਰ ਮੁਫ਼ਤ ਬਿਜਲੀ ਯੋਜਨਾ

ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਆ। ਨਵੀਂ ਦਿੱਲੀ ਚ ਸੀ ਆਈ ਆਈ ਅੰਤਰਰਾਸ਼ਟਰੀ ਊਰਜਾ ਕਾਨਫਰੰਸ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨਾਂ ਦਸਿਆ ਕਿ ਇਸ ਮੌਕੇ 19 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਨੇ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 12 ਲੱਖ ਤੋਂ ਵੱਧ ਪਰਿਵਾਰਾਂ ਨੇ ਵਾਧੂ ਬਿਜਲੀ ਵੇਚ ਕੇ 421 ਕਰੋੜ ਰੁਪਏ ਕਮਾਏ ਨੇ। ਉਨਾਂ ਕਿਹਾ ਕਿ ਦੇਸ਼ 2030 ਤੱਕ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ। ਉਨਾਂ ਨੇ ਉਦਯੋਗ ਨਾਲ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਨਜ਼ਦੀਕੀ ਗੱਲਬਾਤ ਬਣਾਈ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸਿਲਕਿਆਰਾ ਸੁਰੰਗ ਬਚਾ ਕਾਰਜ ਦੌਰਾਨ 12 ਖਨਨ ਮਜ਼ਦੂਰਾਂ ਨੂੰ ਉਨਾਂ ਦੀ ਅਸਾਧਾਰਨ ਹਿੰਮਤ ਤੇ ਨਿਸਵਾਰਥ ਸੇਵਾ ਲਈ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤੈ। ਨਵੀਂ ਦਿੱਲੀ ਚ ਹੋਏ ਸਮਾਰੋਹ ਚ ਸੜਕ ਆਵਾਜਾਈ ਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਰਹੇ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਸਿਲਕਿਆਰਾ ਸੁਰੰਗ ਢਹਿਣ ਦੇ ਹਾਲੀ ਦੇ ਸਾਲਾਂ ਚ ਸਭ ਤੋਂ ਚੁਣੌਤੀਪੁਰਨ ਬਚਾਅ ਕਾਰਜਾਂ ਵਿਚੋਂ ਇਕ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਉਹ ਆਪਣੀ ਭਾਸ਼ਣ ਕਲਾ, ਸੰਵੇਦਨਸ਼ੀਲ ਲੀਡਰਸ਼ਿਪ ਤੇ ਰਾਸ਼ਟਰੀ ਹਿੱਤ ਪ੍ਰਤੀ ਅਟੁੱਟ ਸਮਰਪਣ ਨਾਲ ਸੁਸ਼ਮਾ ਸਵਰਾਜ ਦੇ ਭਾਰਤੀ ਰਾਜਨੀਤੀ ਚ ਇਕ ਵਿਲੱਖਣ ਸਥਾਨ ਪ੍ਰਾਪਤ ਕੀਤਾ ਏ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰਾਸਤਰਾ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਉਮਾ ਸ਼ੰਕਰ ਸਿੰਘ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ 55 ਸਾਲ ਦੇ ਸਨ ਤੇ ਨਵੀਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦਿਮਾਗ ਦੇ ਟਿਊਮਰ ਦਾ ਇਲਾਜ ਕਰਵਾ ਰਹੇ ਸਨ। ਉਮਾ ਸ਼ੰਕਰ ਸਿੰਘ 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚ ਬਸਪਾ ਦੇ ਇਕਲੌਤੇ ਵਿਧਾਇਕ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਉਮਾ ਸ਼ੰਕਰ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ ਤੇ ਹੋਰਨਾਂ ਕਈ ਸੂਬਿਆਂ ਚ ਅੱਜ ਭਾਰੀ ਬਾਰਿਸ਼ ਹੋਣ ਬਾਰੇ ਪੇਸ਼ੀਨਗੋਈ ਕੀਤੀ ਏ। ਇਸੇ ਦੌਰਾਨ ਪੰਜਾਬ ਦੇ ਜਲੰਧਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਬਦਲਵਾਈ ਬਣੀ ਹੋਈ ਏ ਤੇ ਮੀਂਹ ਵੀ ਪਿਆ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਦੇ ਕੁਝ ਹਿੱਸਿਆਂ ਚ ਲਗਾਤਾਰ ਮੀਂਹ ਪੈਣ ਦੀ ਚੇਤਾਵਨੀ ਦੇ ਮੱਦੇਨਜ਼ਰ ਸਬੰਧਤ ਵਿਭਾਗਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਅਮਰੀਕਾ ਵਿਚ ਵਿਸ਼ਵ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਤੇ ਟੀ ਧਰਨੀਧਰ ਅਤੇ ਡਿਸਕਸ ਥਰੋ ਚ ਅਮਾਨਤ ਕੰਬੋਜ ਫਾਈਨਲ ਦੌਰ ਵਿਚ ਪਹੁੰਚ ਗਏ ਨੇ ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਨੀਟ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਅੱਜ ਵਾਰ ਵਾਰ ਵਿਘਨ ਪਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉੱਤਰਾਖੰਡ ਸਮੇਤ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਅਤੇ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਚ ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਅਤੇ ਟੀ ਧਰਨੀਧਰ ਤੇ ਡਿਸਕਸ ਥਰੋ ਚ ਅਮਾਨਤ ਕੰਬੋਜ ਫਾਈਨਲ ਦੌਰ ਵਿਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

ਦਾ ਤਸਦੀਕ ਕਰਦਿਆਂ। ਰਈਸ ਜਮਹੂਰ ਉਕਰੇਨ ਵਲਾਦੀਮੀਰ ਜ਼ੇਲੰਸਕੀ ਗੁਫਤੇ ਕਿ ਕਿਸ਼ਵਰ ਮਤਬੂਸ਼ ਪਾਲਾਇਸ਼ ਕਾ ਹੋਈਏ ਨਫਤ ਦਰ ਮਨਾ ਦਿਗੇ ਬਾਸ਼ਕੋਰ ਤੁਸਤਾਨ ਵਾ ਯਾ ਰੁਸਲਾਵੀਏ ਰੂਸੀਰਾ ਜ਼ਦਿਆਸ। ਇਮਰੂਜ਼ ਜਹਾਨ ਰੂਜ਼ ਹੀਰੋ ਸ਼ੁਮਾਰਾ ਬਾ ਤਜਲੀਲ ਕੁਰਬਾਨੀਆਂ ਨੇ ਬੰਬਾਰਾਂ ਨੇ ਉਤੁਮੀ ਮੁਰਾਦ ਮੀਕੁਨਾਦ ਨੀਜ਼ ਅੰਦਾਜ਼ਾਨ ਅਸਿਤ ਯਾਦੋ ਵਾ ਤੀ ਸ਼ਰਾਨੀ ਧਰਨ ਹਮਰਾ ਬਾ ਡਿਸਕੋਸ ਅੰਦਾਜ਼ ਅਮਾਨਤ ਕਾਂਬੂਜ ਵਾਰਿਦ ਫਿਨਾਲੇ ਕਹਿਰਮਾਨੀ ਹੋਈਏ ਜਹਾਨੀਏ ਵਰਜਿਸ਼ਕਾਰੀਏ ਜ਼ੀਰੇ ਬੀਸ ਸਾਲੀ ਸ਼ੁਦਿਆਨ ਇਨਕ ਮਸ਼ਰੂ ਹੈ ਅਖਬਾਰ। ਇਮਰੂਜ਼ ਕਾਬਿਲੇ ਮਰਕਜ਼ੀ ਹਿੰਦ ਗੋਬਰਦਾਨ ਯਾਨੀ ਤਰਹ ਨੀਰੂਏ ਜ਼ਿਸਤੀ ਮੁਦੱਵਰ ਮਿਲੀ ਬੇਹਜ਼ੀਨੇ ਕੁੱਲੀਏ ਬਿਸਤੇ ਹਜ਼ਾਰੋ 781 ਕਰੋੜ ਰੁਪਏ ਤਸਵੀਬ ਕਰ। ਵਜ਼ੀਰ ਇਤਲਾਤ ਵਾ ਸੁਖਨ ਪਰਾਗਨੀਏ ਕਿਸ਼ਵਰ ਅਸ਼ਵਨੀ ਵੈਸ਼ਨੋ ਬਾਦ ਆਜ਼ ਜ਼ੋਹਰ ਇਮਰੂਜ਼ ਇਜਮਾਲਨ ਬੇਰਸਾਨੇ ਗਰਾਨ ਗੁਫਤ ਕੇ ਇਨ ਤਰ ਯਕ ਮੁਮੈਸ 5 ਲੱਖ ਕਾਰੋ ਸ਼ੁਗਰਾ ਈਜਾਦ ਖਾਹਤ ਕਰਦ ਵ ਨੀਜ਼ ਬਕਾਇਆ ਕਿਸ਼ਾਵਰਦੀ ਮਤਫੂਏ ਗਾਓ ਜ਼ਾਇ ਔਰਗਾਨੀ ਕੇ ਸ਼ਹਿਰਦਾਰੀ ਵ ਦੀਗਰ ਵਸਾਇਲ ਜ਼ਿਸਤ ਤੂਦੇ ਵਾਫਿਰ ਵਗੈਰਾ ਬੇਸੁਖਤ ਸਾਫ ਕੂਦੇ ਔਰਗਾਨੀ ਕੀ ਦਰ ਆਮਦ ਰੁਸਤਾਈ ਵ ਅਰਜ਼ਿਸ਼ ਇਕਤਸਾਦੀ ਮਿਲੀ ਮੁਬੱਦਲ ਖਾਸਾ ਤਰਹ ਯਾ ਸ਼ੁਦੇ ਅੱਜ ਸਾਲ ਹੋਈਏ 2026-27 ਲਗਾਇਤ 2035-36 ਇਜਰਾ ਖਾਹਤ ਗਰਦੀਦ ਵਾ ਬੀਓਗਾਜ਼ ਫੁਸ਼ੂਰਦੀਰਾ ਬੇਉਨਵਾਨ ਤੀਰੇ ਮੁਹਿਮੀਏ ਆਮਿਖਤੀਏ ਨੀਰੂਏ ਆਤੀਏ ਦਾਇਰ ਖਾਹਤ ਗਰਦ ਮਨਜ਼ੂਰ ਇੰਤਾਰ ਇਬਾਰਤ ਅਜ਼ ਇਜ਼ਦਿਆਦ ਤੌਲੀਦ ਬੀਓਗਾਜ਼ ਫੁਸ਼ੁਰਦੇ ਦਾਖਲੀ ਬਮੀਜ਼ਾਨ 10 ਬਰਾਬਰ ਬਸੀਜ ਕਰਦਨ ਸਰਮਾਏ ਗੁਜ਼ਾਰੀ ਖਸੂਸੀ ਬੇ ਪੈਮਾਨੇ ਬਜ਼ੁਰਗੀ ਵ ਈਜਾਦ ਬਿਓ ਇਕਤਸਾਦ ਮੁਦੱਵਰ ਮੁਰਤਾਸ਼ ਸਰਾਸਰ ਕਿਸ਼ਵਰ ਕਾਬਿਨੇ ਉਮੂਰ ਇਕਤਸਾਦੀ ਨੀਜ਼ ਐਦਾਸ ਬਜ਼ੁਰਾਹ ਚਾਰ ਖੱਤੀ ਅਜ਼ ਬਾਈ ਹਾਰਾ ਚਾਰਿਆਲੀ ਨਜ਼ਦ ਗੌਹਾਤੀ ਤਾਤੀਸਪੁਰ ਦਾਰ ਇਮਤਦਾਦ ਬਜ਼ੁਰਾਹ ਮਿਲੀਏ ਪੂੰਜਦਾ ਬਾਗਦਾਰ ਉਸਤਾਨ ਆਸਾਮ ਬਾ ਦਰਾਜ਼ਾਈ ਕੁੱਲੀਏ ਪ੍ਰੋਜੇ 107 ਉਮੈਦ 87 ਕਿਲੋਮੀਟਰੀ ਮਾਦਲ 20 ਅਜ਼ 8970 ਕਰੋੜ ਰੁਪਏ ਅਸ ਤਸੀਬ ਗੁਜ਼ਰਾਨ ਅਖਬਾਰ ਰਾਦ ਰਾਦੀਓ ਦਿੱਲੀ ਮਿਸ਼ਨਵੀਦ ਉਕਰੇਨ ਯਕੀ ਅਜ਼ ਬਜ਼ੁਰਗ ਤਰੀਨ ਅਮਲੀਆਤ ਪਹਿਬਾਦ ਦੂਰਰਸੀ ਜਹਿਤ ਬੇਆਮਾਜ ਗ੍ਰਿਫਤਾਂ ਨੇ ਜ਼ੀਰ ਬਣਾਈਏ ਨਫਤੀ ਰੂਸੀਏ ਬੇਉਮਕ ਦਾਖਲ ਕਿਸ਼ਵਰਾ ਇਜਰਾ ਕਰਦੇ ਹਸ ਪੈਜ਼ਨ ਵਲਾਦੀਮੀਰ ਜ਼ੇਲੰਸਕੀ ਗੁਫਤੇ ਕਿ ਨਿਰਹੋਈਏ ਉਕਰੇਨ ਪਾਲਾਇਸ਼ ਕਾ ਹੋਈਏ ਨਫਤ ਦਰਮਨਾਤਿਕ ਬਾਸ਼ਕੋਰ ਤੋਸਤਾਨ ਵਾ ਯਾਰੂਸ ਲਾਵੀਏ ਰੂਸੀਏਰਾ ਜ਼ਦਨ ਵਜ਼ਾਰਤ ਦਿਫਾਈ ਰੂਸੀਏ
ادعا کرد.